ਨਹੀਂ ਫਿਕਰ ਮੈਂ ਸੋਇਆ ਗਿਆ ਮਿਲਿਆ ਤੇ ਛੋਟੀ ਇਸੀ ਮਾਰੀ ਭਾਈ ਹੀ ਗੁੰਮ ਹੋ ਗਿਆ ਨਾ ਰੋਇਆ ਗਿਆ ਮੋਸੀ ਬੇਟਾ।

ਹਮਸੇ ਦੇਣਾ ਮਹਿਲੋਂ ਸੇ ਲੇਕਰ ਦਰਬਾਰੋਂ ਤੱਕ ਜੱਟ ਕਹਿਣਾ ਚੱਤਣਾ ਦੇਣਾ ਪੂਰਨ ਕੈਸਾ ਰਾਣੀ ਕਰਦੇ ਮਹਿਲੋਂ ਮੈਂ ਖਬਰ ਸੋਣਾ ਦੇਣਾ ਰਾਣੀ ਕੈਸੋ

ਕਿੱਸਾ ਸ਼ਾਹੀ ਲੱਕੜਾਰਾ ਬਾਤ ਉਸਮੈਂ ਕੀ ਹੈ ਕਿ ਜਬੁਆ ਬੀਨਾ ਗੰਗਾ ਜੀ ਕੰਠਾਰੇ ਪਰ ਆਪਣੇ ਪਤੀ ਕਾ ਇੰਤਜ਼ਾਰ ਕਰਤੀ ਹੈ ਔਰ ਕਿਆ ਕਹਿਤੀ ਹੈ।